0: ਇਹ ਆਲ ਇੰਡੀਆ ਰੇਡੀਓ ਦਾ ਸਿਰਾਇਕੀ ਪ੍ਰੋਗਰਾਮ ਹੈ। ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਗਿਣ ਕੇ ਮੈਂ ਹਾਜ਼ਰ ਹਾਂ ਹਰਜੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਮੈਂ ਗਿਣ ਕੇ ਆਈ ਹਾਂ ਵਿਰੇਂਦਰ ਪੁੰਜਾਨੀ ਦੀ ਇੱਕ ਸਿਰਾਇਕੀ ਲੋਕ ਕਹਾਣੀ ਜਿਸ ਦਾ ਨਾਂ ਹੈ ਸੁਨਹਿਰੀ ਵਾਲ। ਤੇ ਇਸ ਤੋਂ ਇਲਾਵਾ ਜਯੋਤੀ ਚੰਦਰ ਸਿਰਾਇਕੀ ਵਿੱਚ ਕਾਵ ਲਿਖਤਾਂ ਪੇਸ਼ ਕਰਨਗੇ ਤੇ ਸਿਰਾਇਕੀ ਗੀਤ ਵੀ ਸੁਣਵੇਂਦੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਿਰੇਂਦਰ ਪੁੰਜਾਨੀ ਦੀ ਲੋਕ ਕਹਾਣੀ ਨਾਲ। ਕਹਾਣੀ ਹੈ ਸੁਨਹਿਰੀ ਵਾਲ।
1: ਬਹੁ ਅਰਸਾ ਪਹਿਲੇ ਦੀ ਗੱਲ ਹੈ, ਇੱਕ ਗੋਠ ਕੁਆਰ ਆਪਣੇ ਬਣਾਏ ਹੋਏ ਛੋਟੇ ਜਿਹੇ ਘਰ 'ਚ ਰਹਿੰਦੇ ਹਨ। ਉਹਨਾਂ ਦੀ ਕੋਈ ਔਲਾਦ ਕਹਿਣਾ ਹੈ। ਉਹਨਾਂ ਦੀ ਖੁਆਇਸ਼ ਆਈ ਕਿ ਉਹਨਾਂ ਦੀ ਇੱਕ ਧੀ ਹੋਵੇ। ਉਹਨਾਂ ਦੇ ਘਰ ਵਿੱਚ ਇੱਕ ਬਾਰੀ ਹੈ ਜਿੱਥੋਂ ਇੱਕ ਸੋਹਣਾ ਜਿਹਾ ਬਾਗ ਨਜ਼ਰ ਆਉਂਦਾ ਹੈ। ਉਹ ਬਾਗ ਸੋਹਣੇ ਸੋਹਣੇ ਫੁੱਲਾਂ ਨਾਲ ਭਰਾ ਰਹਿੰਦਾ ਹੈ। ਹੁਣ ਬਾਗ ਵਿੱਚ ਵੰਜਣ ਦੀ ਕਹਿੰਦੀ ਵੀ ਹਿੰਮਤ ਨਾ ਥੀਂਦੀ ਹੈ, ਕਿਉਂਕਿ ਉਹ ਬਾਗ ਦੀ ਮਾਲਕਣ ਇੱਕ ਹੀਰਸੀ ਬੁੱਢੜੀ ਹੈ। ਉਹ ਬਹੁ ਤਾਕਤਵਰ ਹੈ ਅਤੇ ਉਹ ਜਾਦੂ ਵੀ ਜਾਣਦੀ ਹੈ। ਹੁੰਦੇ ਕੋਲੋਂ ਸਾਰੇ ਡਰਦੇ ਹਨ। ਉਸ ਬਾਗ ਦੇ ਚਾਰੋਂ ਓਰ ਉੱਚੀ ਚਾਰ ਦੀਵਾਰੀ ਹੈ। ਠੀਕ ਨਹੀਂ, ਉਹ ਔਰਤ ਆਪਣੇ ਘਰ ਦੀ ਬਾਰੀ ਕੋਲ ਖੜੋਤੀ ਹੈ। ਉਹਨੇ ਬਾਗ ਵਿੱਚ ਬਹੁ ਤਾਜ਼ੇ ਸਾਵੇ ਪੱਤੇ ਡਿੱਠੇ। ਉਹ ਇਤਨੇ ਤਾਜ਼ਾ ਹਨ ਕਿ ਹੁੰਦਾ ਦਿਲ ਕੀਤਾ ਕਿ ਉਹ ਪੱਤੇ ਖਾ ਗਿੰਨੇ। ਉਹਨੇ ਆਪਣੇ ਗੋਟ ਕੋ ਆਖਾ ਕਿ ਮੇਰੀ ਖੁਆਇਸ਼ ਹੈ ਕਿ ਮੈਂ ਉਹ ਤਾਜ਼ਾ ਸਾਵੇ ਪੱਤੇ ਖਾਵਾਂ। ਗੋਟ ਨੇ ਆਖਾ ਤਾਂ ਕੋਈ ਪਤਾ ਹੈ ਕਿ ਉਹ ਬਾਗ ਹੀਰਸੀ ਬੁੱਢੜੀ ਦਾ ਹੈ, ਲੇਕਿਨ ਉਹ ਔਰਤ ਜ਼ਿੱਦ ਕਰ ਬੈਠੀ ਕਿ ਮੈਂ ਕੋਈ ਕਹਿ ਨਹੀਂ ਪਤਾ, ਬਸ ਮੈਂ ਉਹ ਸਾਵੇ ਪੱਤੇ ਹੀ ਖਾਵਣੇ ਹਨ। ਤੁਸਾਂ ਕਿਵੇਂ ਵੀ ਕਰਕੇ

ਇਤਫਾਕ ਹੈ ਤੇੜਾ ਮੇਡਾ ਮਿਲਣਾ, ਇਤਫਾਕ ਹੈ ਤੇੜਾ ਮੇਡਾ ਮਿਲਣਾ, ਇਹ ਜਾਣਦੀ ਹਾਂ ਮੈਂ, ਹਿਜ਼ਰ ਦਾ ਸਮਾਂ ਮੈਕੂੰ ਯਾਦ ਹੈ ਹਲੇ ਵੀ। ਇਤਫਾਕ ਹੈ ਤੇੜਾ ਮੇਡਾ ਮਿਲਣਾ, ਇਹ ਜਾਣਦੀ ਹਾਂ ਮੈਂ, ਅਤੇ ਹਿਜ਼ਰ ਦਾ ਸਮਾਂ ਮੈਕੂੰ ਯਾਦ ਹੈ ਹਲੇ ਵੀ। ਹਸਰਤ ਬਹੁ ਹਾਈ ਤੇੜੀ ਥੀ ਕੇ ਰਾਵਣ ਦੀ, ਹਸਰਤ ਬਹੁ ਹਾਈ ਤੇੜੀ ਥੀ ਕੇ ਰਾਵਣ ਦੀ, ਜ਼ਮਾਨੇ ਦੀ ਅਜ਼ੀਅਤਾਂ ਨਾਲ ਹਲਾਕ ਹਾਂ ਹਲੇ ਵੀ। ਗਮੇ ਦਿਲ ਕੂੰ ਕਿਵੇਂ ਕਰਾਂ ਬਿਆਨ ਮੈਂ, ਗਮੇ ਦਿਲ ਕੂੰ ਕਿਵੇਂ ਕਰਾਂ ਬਿਆਨ ਮੈਂ, ਹਯਾ ਨਾਲ ਝੁਕੀ ਹੈ ਨਿਗਾਹ ਹਲੇ ਵੀ। ਨਾ ਮੈਂ ਨਾ ਸਮਝ ਹਾਮੀ ਨਾ ਤੂੰ ਖੁਦ ਪਰਸਤ ਹਾਵੇਂ, ਨਾ ਮੈਂ ਨਾ ਸਮਝ ਹਾਮੀ ਨਾ ਤੂੰ ਖੁਦ ਪਰਸਤ ਹਾਵੇਂ, ਕਿਸਮਤ ਤੂੰ ਆਪਣੀ ਹੈਰਾਨ ਹਾਂ ਹਲੇ ਵੀ। ਸਮਝੇਂਦੀ ਹੈ ਜੋਤ ਮੈਡਾ ਮਾਜ਼ੀ ਹੈ ਤੂੰ, ਇਹ ਸਮਝੇਂਦੀ ਹਾਂ ਮੈਂ ਮੈਡਾ ਮਾਜ਼ੀ ਹੈ ਤੂੰ, ਮੁਸਤਕਬਿਲ ਵੀ ਥੀ ਸੇ ਮੈਡਾ ਇਹ ਉਮੀਦ ਹੈ ਹਲੇ ਵੀ, ਮੁਸਤਕਬਿਲ ਵੀ ਥੀ ਸੇ ਇਹ ਉਮੀਦ ਹੈ ਹਲੇ ਵੀ। ਅਤੇ ਇਹ ਬਹੁਤ ਸਾਰੀ